0: ਸਰਦਾਰ ਬੋਲੇ ਹਾਂ ਹਾਂ ਲਗਨ ਦਿਗਰਾ ਵਾ ਨੋਟ ਤਾਂ ਬੋਈ ਆਲ ਦੀ ਸੋ ਗਈ ਹਾਂ ਨੇ ਲਗਨ ਵੋਸ ਮੈਂ ਹਾਂ ਨੋ ਵੋਸ ਹੋ ਯਾ ਬੋਲੀ ਅਤਿ ਕੇ ਹੋਈ ਰੇ ਕਈ ਮਾਨਾਂ ਉਸ ਮਾਂ ਦੀ ਨਾ ਬੁੰਗੇ ਤੁਸੀਂ ਨੀ ਜੀ ਬਈ ਮਾਰਕ ਅਤਿ ਨੋ ਯਾ ਬੋਲੀ ਕਤਿ ਕੇ ਹੋਈ ਰੇ ਬਤਰੂ ਨੀ ਤਾਂ ਬਗੇ ਆ ਹੋਰ ਤੋਰ ਹੱਦ ਪੀਆ ਤੋਰ ਪੀਆ ਵਨ ਰੇ ਤੋਰ ਤਮਾਸੋ ਨਾ ਤਾਂ ਬੋਈ pia uchua ya kausu pia udria dembobona yan bi yan kesona dia ma jaran beri dari ngawari pia fast na tabari bisi oh ibu teru tuari yang pang pia usi oh ibu nera dia usai na le tuari ni dia ma jaran yang ketiga roi kita boleh amin aja oh ibu ni ngaya ਖਾਲੇ ਜੇ ਮੋਟੀ ਗਾਇ ਨਾ ਤਬ ਯਾਨ ਦੇਸੋ ਸਿਗਾ ਯਾਦ ਨਹੀਂ ਮਵਾ ਕੀ ਆ ਕੁਬਦਰ ਮਾਰੇ ਨਾ ਵਾ ਕਰਮ
1: ਆ ਕਰੰਗ ਦਾਰ ਪਰ ਕੀ ਨਮ ਕਤਿਕਰੋਈ ਤੇ ਤਕਾ ਤਾ ਮੈ ਯਾਨ ਨਮ ਯਾਨ ਨ ਤਬ ਦੇ ਪੁਲਿਸ ਲਾਈਨ ਮੈ ਕੰਨ ਕੀ ਆ ਯਾ ਯਾ ਕਤਿਕਰੋਈ ਗੁਰੀ ਕੀ ਨਵੰਤੀ ਆ ਪੁੰ ਆਯੋ ਔਕਾ ਆ ਰਿਕੀ ਨਾ ਕੋਇਆ ਅਮ ਕੁਰਕਾ ਕੀ ਰੋਰੋਮ ਕੇ ਕੋ ਕਮਨ ਵੀ ਨਮ ਕਤ ਕਿ ਰੋਇ ਨਾ ਵਾਂ ਤੇ ਤੇ ਆਪੂੰ ਗਾ ਯੂ ਆ ਕਾਂ ਤਨਿ ਗਾ ਪਾ ਬੁਨ ਪੇ ਨੋ ਹਾਨ ਕੁ ਕੁਰੇ ਨੇ ਪੇ ਨੋ ਰਾਇ ਜੋ ਨਿ ਮੇਉਰੀ ਐਫ ਐਮ 89.9 ਆਈ ਇਪੁਨ ਤੇ ਮੇ ਤੋਨੇ ਪੇ ਨਿ ਮਾਵਾ ਚਰਾਇਨ ਇਬੁਕਿਮ ਨਾ ਕੋਮ ਕੇ ਰੋ ਕੋ ਕੰਨ ਨਾ ਪਾ ਨਾਮ ਕਤ ਕਿ ਰੋਇ ਨਾ ਵਾਂ ਤੇ ਤੇ ਆਪੂੰ ਗਾ ਯੂ ਤੈਂ ਕੈ ਇਪੁਨ ਸੀ 1 ਵਾਟ ਮਿਨਿਸ ਆਇ ਰੰਗ ਪੋ ਵਾਨ ਵਾ ਕੇ ਯਾ ਰਤੈ ਯਾ ਸਿਨਾ ਮੁਸਰਵਾ ਯੀ ਕਨ ਵਾਨ ਨਰਾ ਅਰਨ ਮੇਵਾ ਕੇ ਕਾਕ ਪੁਸ ਨਾ ਵਾਂ ਤੇ ਤੇ ਆਪੂੰ ਗਾ ਯੂ

0: ਉਹ ਤੇ ਫੋਨ ਮੇਕ ਅਪ ਨੈਂਸ ਸੀ ਮੈਂ ਦਿਖਾ ਬੋਂ ਨੀ ਕਰੇ ਕੋ ਦਿਖਾਣ ਬੋਂ ਕਰ ਕੇ ਕਨੋ ਆਨੇ ਦੇ ਕੇ ਤੇ ਫਾਈਵ ਅਪ ਯੋਨ ਤੇ ਤੇ ਬੁਇੰਦਾਰਾ ਕੇ ਤੇ ਮੈਂ ਬੁਇੰਦਾਰਾ ਦੇ ਰੀਚਾਰਜ ਤੇ ਫੋਰ ਅਪ ਯੋਨ ਦੇ ਬੁਇੰਦਾਰਾ ਤੇ ਥ੍ਰੀ ਅਪ ਯੋਨ ਦੇ ਬੁਇੰਦਾਰਾ ਕੇ ਤੇ ਮੈਂ ਬੁਇੰਦਾਰਾ ਦੇ ਰੀਚਾਰਜ ਆ ਤੇ ਟੂ ਅਪ ਯੋਨ ਦੇ ਵੋ ਵੋ ਕੇ ਤੇ ਨੂੰ ਬੁਇੰਦਾਰਾ ਨਾ ਕੋ ਨੂੰ ਬੁਇੰਦਾਰਾ ਆ ਨੈਟ ਮਨੀ ਇਬ ਕਿੰ ਦੇ ਬੁਇੰਦਾਰਾ ਆ ਤੇ ਨੂੰ ਬੁਇੰਦਾਰਾ ਇਹਨਾਂ ਬੇ ਦੇ ਨਾ ਦੋ ਵਨ ਦੇ ਬੁਇੰ ਤੇ ਨੋ ਵਨ ਰੀਚਾਰਜ ਇਹਨਾਂ ਬੇ ਦੇ ਨਾ ਵੋ ਵੋ ਦੇ ਬੁਇੰ ਤੇ ਬੁਇੰਨਾ ਆ ਤੇ ਬੁਇੰ ਦੇ ਵਨ ਰੀਚਾਰਜ ਇਹਨਾਂ ਬੇ ਦੇ ਨਾ ਇਬ ਕਿੰ ਦੇ ਲੋ ਦੇ ਬੁਇੰ ਆ ਵਾਈ ਤੇ ਬੁਇੰਦਾਰਾ ਇਬ ਕਿੰ ਇਸ਼ੂ ਦੇ ਬੁਇੰ ਆ ਵਾਈ ਕਰ ਜੋ ਨਰੀ ਅਰ ਤੇ ਬੁਇੰਦਾਰਾ ਆ ਤੇ ਨੇ ਬੁਇੰਦਾਰਾ ਦੇ ਰੀਚਾਰਜ ਅਰ ਨਾ ਖੋਨਾ ਨੇ ਬੇ ਦੇ ਨਾ ਇਹਨਾਂ ਨੂੰ ਤੇ ਬੁਇੰ ਦੇ ਬੁਇੰ ਇਰੀ ਬੋ ਰੋਈ ਅ ਕਿ ਖੋਨਾ ਖੈ ਲੇ ਕਿ ਨੋ ਯੇ ਨਾ ਨਿਕਰੀ ਨਾ ਕਿ ਨਾ ਦੇ ਮੇਕਾ ਪੋਨਾਂਸਾ
1: You don't want to do one. Or young guy, start the one at the one at the one at the bunk. If we're going to get enough to board, right? Yeah. You need to, I can't put a high rate in the way. One phone.